ਕਾਲਣੀ ਹੈ ਅਬ ਕੋ ਘੁੰਮਣੀ ਉਥੇ ਤੋ ਘੁੰਮਤਾ ਜੀ ਜੋ ਥੋੜੋ ਸੋ ਘੁੰਮਤਾ ਜੋ ਜੀ ਮਾਰੀ ਛੋਟੀ ਆ ਮਾਰੀ ਨੈਨੀ ਨਣ ਦਲੇ ਬੈਰਾ ਪੀੜਾ ਮਾਲ ਮਨਾ ਲੀ ਤਾ ਜੈ ਜੋ ਰੇ

ਆਪਣੇ ਕਰਨੀਏ ਵੀ ਤੂੰ ਤਾਂ ਜੰਦਰਾਵੋ ਆਪਣੇ ਕਰਨੀਏ ਅਬ ਕੋ ਪੋਟਣੀਓ ਤੇ ਤੋ ਬਿਟਦਾ ਜਿਓ ਅਬਨਾਸਾ ਬੋਟਦਾ ਜਿਓ ਨੀ ਮਾਰੀ ਨੀਨੀ ਆ ਮਾਰੀ ਛੋਟੀ ਨਣਦਲ ਬਈ ਰਬੀ ਦਾਰ ਰੂਮਾਲ ਮਾਨਾ ਲੇ ਤਾਜ ਜੋਰੇ

ਜੋ ਰੇ ਮੰਨੜੋ ਦੇਵਤਾ ਜੋ ਦਿਲੜੋ ਦੇਵਤਾ ਜੋ ਰੇ ਮਾਰੀ ਛੋਟੀ ਨਣ ਦਲੇ ਬੈਰਾ ਪਿੜਾਰੀ ਰੂਮਾਲ ਮਾਨਾ ਲੇ ਤਾਜੇ ਜੋ ਰੇ ਅਰੀ ਬਗਾਰੀ ਬਾਰੇ ਦਿਲ ਤਾਰੇ।